ਏਉਰੰਗੇ ਵੇਰੀ ਰਸ ਖਲਾਂਗਿਆ ਬਦਲਵਾਨੇ ਬਯੋ ਖਮਾਏ ਏ ਖਲਾਂਗੇ ਹਜ਼ਰਤੰਗ ਏਮਬੁਰੀ ਰੁਜੂ ਵਨੇ ਬਯਕੰ ਖਸ਼ਵਰ ਕੋ ਯਕੀਨ ਖੁਰਾ ਮੀ ਹੁੰਨੇ।

ਹਨ। ਤਿਆ ਦੇਬੈ ਮੀਹੁੰਗੇ ਮੱਚਾ ਕਿਯਾਮਤ ਦੁਆਹੁੰ ਅਲਿਫਾਨੁਗੇ ਹੁਲੁਤਕਾਇ ਵਿਰਿਫਾਵਾ ਲੋਏ ਫੁਣੁਵਾ ਨਿਤੇ ਫਹੇ ਤਿਯਬੈ ਮੀਹੁੰਨ ਨਸਰੇ ਨੁਲਿਬੇ ਨਿਤੇ।